ਸਹੀ ਬਾਤ ਕਾ ਖਿਆਲ ਕਰੇ ਨਾ, ਉਹ ਆਪਣਾ ਕੋਈ ਨਾਚੀ ਨਾ, ਬਖਤ ਪੜੀਏ ਪੈ ਜੋ ਮੂੰਹ ਮੋੜੇ, ਉਹ ਆਪਣਾ ਕੋਈ ਸਾਚੀ ਨਾ, ਇਬ ਕੌਣ ਸੇ ਮੂੰਹ ਤੇ ਨੋਟੇ ਸੇ ਯਾ ਸ਼ਰਮ ਤਨੇ ਵੀ ਆਤੀ ਨਾ।